ਹੁੰਦਾ ਬੇਨਿਨ ਤੁਕਾਨਾ ਨੇਤ ਨੇ ਬਰਨਾਮ ਜੇ ਓਕਨਾ ਏਮ ਬਲੀਬ ਦੀ ਓਕਨਾ ਨੇਤ ਤੁਬੜਾਵੀ ਉਧਾਯੂਨ ਏ ਤਾਨੇ ਨਾ ਲਉਤਾਨੇ ਨਾ ਅਰੇ ਨਿਮਰਾਏ ਨਾ ਏਮ ਬਲੀਬ ਨਿਮ ਸਿਓਦੇ ਨਾ ਇਨਹਿਨਿਨ ਇਮ ਬਰੇਕਨਾ ਏਮ ਬਲੀਬ ਨੇ ਦੋਕਨੋਬ ਮਿੱਡਾ ਕਾਬ ਨੇ ਕਤੀ ਦਾਇ ਥਾਇ ਆਤੀ ਬਗਰੋਯੋਨ ਬਰੇਕਨਾ ਨੇ ਦੋਕਨੋਬ ਦਾਇ ਥਾ ਆਤੀ ਦਾਨਾ ਹੈ ਸਾਬੂ ਉਤੋ ਨਾਤੀ ਦਾ ਇਨਹਿਨਿਨ ਦਾਇ ਨ ਦੋਕਨਾ ਨੇ ਹਰਿਉ ਸ਼ਬੂਬ ਦੋਕਨਾ ਨੇ ਹਰਿਉ ਦੋਰ ਕ ਏਮ ਬਲੀਬ ਨੇ ਦੋਕਨਾ ਅਮਸੀ ਇਨਸ਼ਾ ਅੱਲਾਹ ਮਿਤਾਲ ਦੋਕਨਾ ਹਦੀਦ ਨੇ ਨੇਹਤ ਇਨ ਇਮਤਾਲ ਹਦੀਦੀ ਥਰੀ ਇਮਤਾਲ ਇਬਤੇਫ ਤੋਨਾ ਬੇਮ ਬਤਿਓ ਸੋਨੇ ਓਕਨਾ ਨੇ